ਜੀ ਜੀ ਜਨਾਬ ਸਰ ਜੀ ਤੁਸੀਂ ਮਾਲੂਮਾਤ ਕਰਨਾ ਅੱਜ ਮੋਸਨ ਅਸ ਟਾਪਿਕ ਕਜ਼ਨਸ ਸ਼ੇਰੋ ਰੋੜਾ ਯੋ ਤੋਸ ਸਾਰਾ ਜ਼ ਸ਼ੇਰ ਕਮਿੰਗ ਕੋ ਹਰ ਟਿਮ ਹਰ ਟਿਮ ਦਾ ਸੋਚ ਚੀਜ਼ ਵਿੱਚ ਤੁਸ ਤਾਂ ਇਲਮ ਸ਼ਮੇ ਇਜ਼ਾਫਾ ਹੋਸ਼ੀ ਔਰ ਮਿਸਾਲ ਕੇ ਤੌਰ ਪਰ ਮਿਸਾਲ ਜ਼ਮੀਨ ਜਿਸ ਸਨਾ ਸਸ ਦਾਖੜ ਤਾ ਫਾਇਦਾ ਉਹ ਤੋਸ ਤਾ ਵਰਾ ਸਜ ਦਾਖੜ ਲਿਹਾ ਸਰਾ ਬੇ ਜ਼ਿਕਾ ਕਨਾ ਵਿੱਚ ਮੁਸਲਮਾਨ ਖਵਾਗਾ ਦਾ ਚ ਮੁਸਲਮਾਨ ਮੁਮਿਨ ਮੁਮਿਨ ਸ਼ਾਂਦਾ ਗਦਾ ਚਦਾਈ ਹਰ ਟਿਮ ਪਸ ਦਾਖੜ ਪੋਜੀਸ਼ਨ ਸ਼ੇ ਹਰ ਚ ਸਰਾ ਚ ਸਾ ਉਡ ਮੁਜ਼ ਕੇ ਦਾ ਵਸ ਦਾਖੜ ਕਾਈ ਉਸ ਯਕੀਨਨ ਖਬਰ ਆ ਤੋ ਚਾ ਖਬਰ ਨ ਕਿਸ ਦਾ ਬਾਦਾ ਹੋ ਇਸ ਦਾ ਕਵੇ ਉਹ ਦਾ ਮਾਹੌਲ ਚਦਾ ਮਿਸ਼ਤ ਸੁਮਾਸ਼ ਕਿਮ ਜੋ ਛੁਆ ਦਾ ਦਾ ਨੋ ਨਾ 10 9 ਸਾ 11 ਪੇਰੇ ਬਦੇਸ਼ ਮਾ ਕਾਸਮੈਟਿਕ ਸਰਫ ਨਾ ਦਾ ਉਹਦਾ ਯਕੀਨਨ ਦਾ ਮਾਹੌਲ ਸ਼ੇ ਮਿਸ਼ਤ ਸੇ ਖੁਸ਼ੀ ਵੀ ਦਾ ਲਾਰੀ ਚ ਆਇਆ ਮਿਸ਼ਤ ਸੇ ਮਾਨ ਸ਼ੇ ਸ ਖਬਰ ਦਾ ਸੇ ਖੁਸ਼ੀ ਚ ਆਗਾ ਮਿਸ਼ਤ ਸੇ ਦੁਪਰਾ ਨੋ ਯੋ ਕਰ ਜੀ ਯੋ ਜ਼ਲ ਬਿਆ ਤੋ ਸਾਰਾ ਬਿਹਤਰੀਨ ਖਬਰ ਸ਼ੇਰ ਕਵਿੰ ਕੰ ਸਾਰਾ ਦੇ ਦਖ ਖੁਸ਼ਲੀ ਆਇਆ ਤ ਜ਼ਕਾ ਚ ਜਿਮੋਂ ਬਰਕ ਔਰੇਜ਼ ਦੋ ਜਮੇਸ਼ ਤੋ ਸੇ ਖੁਸ਼ਲੀ ਖਬਰੇ ਔਰ ਖੁਸ਼ਲੀ ਅਲਫਾਜ਼ ਸਾਰਾ ਚ ਇਨ ਸਟਾਰਟਿੰਗ ਓਖਰੀ ਉਮੀਦ ਦਾ ਇਨਸ਼ਾਅੱਲਾ ਉਸ ਉਮਦਾ ਔਰ ਰਜ਼ਾ ਸ਼ਾ ਖੁਸ਼ਲੀ ਤੇ ਰਜੀ ਆਇਤ ਦਗਦਾ ਔਸ ਬਿਲਾਹ ਮਿਨ ਸ਼ੈਤਾਨ ਰਜੀ ਵਾ ਅਤਸਿਮੁ ਬਿਹਬਲਿਲਾਹ ਜਮੀਆ ਵਾ ਲਾ ਤਫਰਕੁ ਤਰਜਮਾ ਹੋ ਤੋ ਸਹਰ ਚ ਤਪਦ ਬਰੇਸ਼ ਉਦਾ ਦੋ ਚ ਨਚੋੜੀ ਦਾ ਦਰ ਸਰ ਸ਼ਰਕਉ ਚ ਮੁਸਲਮਾਨ ਚ ਪਕਲਾਇਆ ਦੈ ਮੁਤਹਿਦੂ ਦਾ ਦੈ ਇਤਫਾਕ ਪਰ ਸ਼ਕਲ ਸ਼ੋਦਾ ਬੇਦੂ ਰਾਜ ਜੋ ਰਾਜ ਪਟੋਲੇ ਦੁਨੀਆਂ ਨੂੰ ਦੇ ਦੈ ਛਾਇ ਦੂ ਰਾਜ ਕਉਦਾ ਲੇਕਿਨ ਮੁਸਲਮਾਨ ਚ ਦਾ ਨੰ ਪਤੋੜ ਸ਼ਿਕਾਰ ਦਾ ਉਹਦੇ ਗੁਰਪਾਈਜ਼ ਸ਼ਿਕਾਰ ਦਾ ਚੇਗ ਦਾ ਵਜੇ ਨਾ ਨੰ ਪਟੋਲੇ ਦੁਨੀਆਂ ਸ਼ੇ ਰੁਸਵਾ ਤਰੀਨ ਕੌਮ ਚ ਦਾ ਆਇਓ ਮੁਸਲਮਾਨ ਪੁਤਸ਼ਵਾ ਦਾ ਬਹਰਹਾਲ ਕੌਮ ਲਿਹਾਜ਼ ਸਾਰਾ ਹੋੜੇ ਦਾ ਗਾਟਾ ਖਬਰ ਦੋ ਚ ਇਤਫਾਕ ਤਾ ਚਿਓ ਟੋਲ ਮੁਲਕੀਨਾ ਰੋਵਾਲੇ ਦਾ ਬਦਾ ਯੋ ਗਾਟ ਜ਼ੜੋ ਗੋੜੀ ਯੋ ਗਾਟ ਮੁਜਾਹਦਾ ਗੋੜੀ ਯੋ ਗਾਟ ਕੁਰਬਾਨੀ ਗੋੜੀ ਲੇਕਿਨ ਇਹ ਸਾਰਾ ਸਾਰਾ ਜ਼ਬਿਆ ਟੂ ਦੀ ਪੁਆਇੰਟ ਖਬਰ ਤੋਂ ਸਾਰਾ ਸ਼ੇਰ ਕਮਿੰਗ ਕਾਈ ਚਿਆਰਾ ਆਇਆ ਮੁਲਕ ਪ੍ਰੇਸ਼ ਦਵਾ ਚੇ ਜ਼ਬ ਮੁਲਕ ਦੇ ਮਿਸਾਲ ਕੇ ਤੌਰ ਮਿਹਨਤ ਕੋ ਪਚਾਰ ਖੁਦਾ ਸੇ ਦੋ ਜੇ ਮਿਸ ਟੋਲ ਦੁਨੀਆ ਲਿਹਾ ਸਰ ਮਿਹਨਤ ਦਾ ਸੋ ਕਿ ਟੋਲ ਮੁਸਲਮਾਨ ਇਹ ਕਲਿਮੇ ਲੋਂਦੇ ਜਮਾ ਕੋ ਲੇਕਿਨ ਇਹ ਦੋ ਪਰਾਇਓ ਬਿਹਤਰੀਨ ਮਿਹਨਤ ਕੁਰਬਾਨੀ ਹੈ ਉਹਨਾਂ ਸਭ ਦਾ ਸੇ ਦੌਰ ਦਾ ਸੇ ਚਿਰ ਦੇ ਨਜ਼ਦੀਕਤ ਤੇ ਪ੍ਰੇਸ਼ ਦਾਈ ਜ਼ਬ ਯਾਰ ਸਦਾ ਚੇ ਮਿਸ ਤੋ ਸੇ ਮਿਹਨਤ ਦੇ ਖਪਲ ਜ਼ੋਨ ਮਸ਼ਹੂਰ ਖੂ ਜੇ ਆਇਆ ਜ਼ਚ ਯਾਂ ਜ਼ ਐਜ਼ ਏ ਬ੍ਰਦਰ ਯਾਂ ਪਕੇਰ ਸੇ ਯੀ ਕਾ ਨਹੀਂ ਜ਼ ਐਜ਼ ਏ ਸਿਸਟਰ ਯਾਂ ਜ਼ੈਸੇ ਮਿਸਾਲ ਚਾਈਆਂ ਤਰੀਆਂ ਜ਼ੈਸੇ ਪਲੋਰੀਆਂ ਜ਼ੈਸੇ ਮਿਸਾਲ ਕੇ ਤੌਰ ਪਰ ਵਰਹਰਾਈਆਂ ਜਾਂ ਖੁਰਜ਼ੀਆਂ ਦਟ ਨੀ ਹਰ ਯੋ ਖੇਰ ਲੀਰ ਮੇ ਚਲੋ ਜਾਂ ਹਰ ਉੜੀ ਨਾ ਮੇ ਚਲੀ ਆਗਾ ਮੁਖਤਲਿਫ ਯਾਨੀ ਤਾਲੁਕਾਤ ਲਿਹਾਜ਼ ਸਰਾ ਮਾਸ਼ਰੇ ਸ਼ੇ ਯੂ ਬਲ ਸਰਾ ਜੁੜਾ ਉਦੀ ਸੇਖ ਪਪਲੋਰ ਪਰ ਸ਼ਕਲ ਸ਼ੇ ਖਾਨਦਾਨ ਸਰਾ ਜੁੜਾ ਉਦਾ ਸੇਖ ਪੁਰੇਰ ਪਰ ਸ਼ਕਲ ਸ਼ੇ ਜੁੜਾ ਉਦਾ ਉਹ ਸੇਖ ਪਸ ਸੇਖ ਪਸ ਲੇਕਿਨ ਜ਼ਾਂਗੀ ਜ਼ਮੀਨ ਦਾਗਾ ਚੇ ਮਿਸਾਲ ਕੇ ਤੌਰ ਪਰ ਚੇ ਸ਼ੁਰੂਆਤ ਤੇ ਖੁਲ ਜ਼ੋਨ ਨਾ ਹੋਸ਼ੀ ਵਿਚ ਵੇਲੇ ਅਲ ਮੁਮਿਨ ਲਿਲ ਮੁਮਿਨ ਕਲ ਬੁਨਿਆਨ ਯਸ਼ੁੱਦ ਬਾਦਹੁ ਬਾਦਨ ਦੇ ਹਦੀਸ ਮਫਹੂਮ ਦਾ ਚੇ ਮੁਮਿਨ ਗੋਰਾ ਦੇ ਯੂ ਇਮਾਰਤ ਪਰ ਸ਼ਕਲ ਸ਼ਿਦਾ ਉਹ ਇਮਾਰਤ ਗੋਰਾ ਤੁਸੀਂ ਚੇ ਕਿਰ ਜੁੜਾਈਏ ਦਾ ਖਸ਼ਤ ਯੂ ਬਲ ਸਰਾ ਸੇ ਜੁੜਾਓ ਜੁੜਾਓ ਜੁੜਾਓ ਜੁੜਾਓ ਚਸਦਾ ਵੇਲਾ ਬੇ ਪਾਸ ਤਾ ਬੁਲੰਦੀ ਤਾਗਾ ਇਮਾਰਤ ਉਰਾ ਸੇ ਜੋ ਚਦਾ ਸੇ ਚੇ ਵਾ ਖਸ਼ਤ ਗੜਾ ਸਿਖਾਉ ਲਗਾ ਬਲਾ ਕਜਾਉ ਲਗਾ ਵਾ ਸਿਖਾ ਬਲਾ ਕਜਾ ਬੇ ਚੇ ਆ ਇਮਾਰਤ ਤਮ ਕਿਦਾਈ ਨਸ਼ੀ ਜੋੜ ਖੋਈ ਸੀ ਲੇਕਿਨ ਤਮ ਕਿਦਾਈ ਨਸ਼ੀ ਤਮ ਕਿਦਲੇ ਦੇ ਉਪਰ

ਜੀ ਪ੍ਰੋਗਰਾਮ ਬਿਲਕੁਲ ਇਸ਼ਮਾ ਕਸਮੈਟਿਕ ਦੇ ਦਿਨ ਲਵਾ ਦਾ ਬਰਹਾ ਪੁੱਛੇ ਜੀ ਬਿਲਕੁਲ ਪ੍ਰੋਗਰਾਮ ਸੇ ਵੀ ਬਿਲਕੁਲ ਗੱਪ ਸਪ ਲੱਗੀ ਜੀ ਹੋਰ ਸੁਸਰਾ ਦਾ ਦੁਆ ਬਿਲਕੁਲ ਕਵੀ ਅੱਲਾ ਨਾ ਜ਼ਕਾ ਚੇ ਲਕਾ ਮਾਸ਼ਾਅੱਲਾ ਲਕਾ ਬਾਹਰ ਤਾਂ ਚੁਕਮ ਦੇ ਯੋ ਦਾ ਸੇ ਤੂਫਾਨ ਚੰਦੇ ਹਾਂ ਚੁਕਮ ਦੇ ਦਾਈ ਮਾਤਾ ਸੇ ਲਸ਼ਕੀ ਚੰਦੇ ਮਾਲੂਮਾਤ ਬਿਲਕੁਲ ਰੋਸ਼ਵਲ ਜੇ ਤੂਫਾਨ ਚੰਦੇ ਦਾ ਨੂੰ ਬਿਲਕੁਲ ਬਸ ਅੱਲਾ ਤਾਲਾ ਨਵੇ ਬਿਲਕੁਲ ਦੁਆ ਕਵੀ ਚੇ ਅੱਲਾ ਤਾਲਾ ਦਾ ਹੈਰ ਚੁਕਮ ਦੇ ਬਰੋਨਾ ਕਵੀ ਦੇ ਹੈਰ ਰਹਿਮਤ ਚੁਕਮ ਦੇ ਕਵੀ ਜ਼ਕਾ ਇਹਦੇ ਨਮਕ ਯਹਾਂ ਡੇ ਜ਼ਿਆਦ ਬਰੋਨਾ ਸ਼ਿਵੀ ਨੂੰ ਅਗੇ ਪੁੱਛ ਬਣ ਡੇ ਜ਼ਿਆਦ ਨੁਕਸਾਨ ਛੋ ਹੋ ਨੋ ਬਸ ਅੱਲਾ ਤਾਲਾ ਨਵੇ ਦ ਖੇਰ ਬਾਰਾਂ ਚੁਕਮ ਦੇ ਦੁਆ ਕਵੀ ਬਿਲਕੁਲ ਸਰਸਰਾ ਜਲੇ ਹਮ ਚੁਕਮ ਦੇ ਹਾਂ ਬਿਲਕੁਲ ਸ਼ੁਰੂ ਦਾ ਟਿਕ ਸ਼ਵਾ ਨੋ ਬਿਲਕੁਲ ਦੁਆ ਬੇ ਕਵੀ ਬਿਲਕੁਲ ਅੱਖ ਜੀ ਕਾਲ ਬਿਲਕੁਲ ਸ਼ਮਿਲੀ ਜੀ ਪੋ 0331 52 65 340 ਬਿਲਕੁਲ ਕਾਲ ਕਬਲ ਸ਼ੇ ਪੋ ਦੀ ਨੰਬਰ ਬਾਂਧੇ

ਹਾਂਜੀ ਸਹੀ ਕਾਲ ਚ ਮਿਲੇਗੀ ਪ੍ਰੋਗਰਾਮ ਕੀ ਗੋਰੀ ਚ ਬਖਲ ਬਣੇ ਨੈਕਸਟ ਕਾਲ ਸੋ ਦਿਖਮ ਧਨਾ ਦੀ ਅਸਲਾਮ ਵਾਲੇਕੁਮ ਜੀ ਅਸਲਾਮ ਵਾਲੇਕੁਮ ਅਸਲਾਮ ਵਾਲੇਕੁਮ ਹਾਂਜੀ ਬਿਲਕੁਲ ਤੁਸੀਂ ਵਾਜ਼ ਨਰਦਰੀ ਮੀ